ਸਰ ਮਹਾਂ ਪੁਰਾ ਸਵਾਗਤ ਹੈ ਸਾਂਝੂ ਇਹ ਤਾਂ ਦਰਵਾਜ਼ਾ ਮੇਰਾ ਕੀ ਕਹਿਓ ਨੇਪਾਲੀ ਚਲਚਿੱਤਰ ਦਾ ਟਾ ਮਿੱਠੂ ਗੀਤ ਕੋਸੀ ਢੁੰਗਰ ਕੋ ਵਾਟਾ ਦੇ ਦਰਵਾਜ਼ਾ ਨੇ ਸ਼ੁਰੂਆਤ ਕਰੀ ਤਾਂ ਕਿਉਂ ਨੇਪਾਲੀ ਚਲਚਿੱਤਰ ਕੋ ਬਾਰੇ ਮਾ ਸ਼ਾਤਾ ਵੇ ਕੀ ਨੇਪਾਲੀ ਚਲਚਿੱਤਰ ਕੋ ਬਾਰੇ ਮਾ ਜਾਣਕਾਰੀ ਰਣੀ ਕਮ ਸੋ ਸੰਗੀ ਪੁਜਾ ਸਾਕੀ ਕਾ ਨਿਰਦੇਸ਼ਕ ਵਿਕਾਸ ਵਿਧੀ ਕੋ ਨਿਰਦੇਸ਼ਨ ਮਾ ਬਣਾ ਲਾਗੇ ਕੋ ਫਿਲਮ ਸਿਲ ਜਨਾ ਦਸੰਗ ਆਫ ਦਾ ਡਾਂਸਿੰਗ ਵਾਟਰ ਜਾਪਾਨ ਕੋ ਸਥਿਤ ਟੋਕਿਓ ਫਾਈਨਲ ਸਿਨੇਮਾ ਮਾਰਕੀਟ ਮਾ ਛੋੜੂ ਭਾਗੋ ਛ ਭਨੇ 2024 ਕੋ ਵਿਚਾਰ ਫਿਲਮ ਤਰਫ ਸਿਲ ਜਨਾ ਉਤਕ੍ਰਿਸ਼ਟ 24 ਵਿਚ ਪਰ ਸਫਲ ਭਾਗੋ ਛ ਟੋਕਿਓ ਗੈਪ ਦਾ ਸਿਲ ਏਸ਼ੀਆ ਵਾਟਰ ਛੋੜੂ ਹੋਣੀ ਯੋ ਇੱਕ ਫਿਲਮ ਸਮਿਤ ਤੇ ਬਣੇਗਾ ਛ ਸਿਲ ਜਨਾ ਛੋੜੂ ਭਾਗੋ ਛ ਸੰਗੀ ਅਬ ਫਿਲਮ ਮਾ ਨਿਰਮਾਤਾ ਨਿਰਦੇਸ਼ਕ ਮਾ ਆਗਮੀ ਵਿਚਾਰ ਮਾ ਟੋਕਿਓ ਮਾ ਜਰਾ ਹੋਣੀ ਫੋਰ